ਨਾਤਾ ਖਾਨੋ ਪਾਉਣੋ ਹਾਜ਼ੁਰ ਨਾਤਾ ਲਾਉਣੋ ਪਾਉਣੋ ਹੇ ਮਾਇਆ ਧੀ ਕਰ ਮੇਰੋ ਆਚੇ ਕਰਮਾ।